ਆਨੇ ਮੇਣੇ ਟਿੱਚਰਾਂ ਦੀ ਪਰਵਾਹ ਨਾ ਕਰਿਆ ਕਰ, ਭੈਣਾਂ ਹੀ ਕਹਿੰਦੀਆਂ ਨੇ। ਕਸੂਰ ਹੋਣ ਤੇ ਵੀ ਆਪਣੇ ਵੀਰਾਂ ਦਾ ਪੱਖ ਭੈਣਾਂ ਹੀ ਲੈਂਦੀਆਂ ਨੇ। ਆਪਣੇ ਵੀਰਾਂ ਲਈ ਸਭ ਕੁਝ ਹੱਸ ਹੱਸ ਕੇ ਕੁਰਬਾਨ ਕਰ ਜਾਂਦੀਆਂ ਨੇ ਭੈਣਾਂ। ਪਹਾੜ ਜਿੱਡੇ ਦੁੱਖ ਲੁਕੋ ਕੇ ਆਪਣੇ ਵੀਰੇ ਅੱਗੇ ਖੜ ਜਾਂਦੀਆਂ ਨੇ ਭੈਣਾਂ। ਆਪਣੇ ਵੀਰਾਂ ਲਈ ਦੁਨੀਆਂ ਨਾਲ ਤਾਂ ਕੀ ਚੀਮਿਆਂ, ਰੱਬ ਨਾਲ ਵੀ ਲੜ ਜਾਂਦੀਆਂ ਨੇ ਭੈਣਾਂ।